አሰላሙ አለይኩም ወሰላሙ አለይኩም ወራህመቱላሂ ወበረካቱ ሚደረበደች ቶል ባናተሩ ጆል ኮሻላ ኦቲክታክ ሱካለ ደጅን በመዙር በኮንዱሪ ከበይት ስለሱኩም ዘምንጋ ባዙ ሪቸርት ቸርተ ከምከም ዘይ ከመሲመ ከመላከ ከመውሪ ኡሚድ ለረማች ቶል ባናተሩ ጆል ቪላሽ ፓሽ መስጊዳር ቢልኩል ኸይሳ ኸይስታ አውደ ገሽፒ ሳቱና ለሊግሪ በፈኸር ኩሻሉ ሰላማና ማንስ ኩንሰረ ቲርሽዊቢ ਜਿਸ ਰਸੂ ਖੁਮ ਬਿਲਕੁਲ ਜੀ ਰਫਾਸੀ ਦਿਲ ਵਿਚਾ ਬਨਾਸ਼ ਤਿਕੜੀ ਵੀ ਔਰ ਬਿਲਕੁਲ ਜੀ ਸੁਖ ਬਨਾ ਸੁਈ ਯੇਨੀ ਸੁਬੂ ਜਗ ਨਾਸ਼ਤਾ ਕੀ ਚੇਕ ਬਸਕੀ ਯੇਨੀ ਗਰਮ ਗਰਮ ਚਾਏ ਬੂਰ ਤਸਕੀ

ਓਕੇ ਜੀ, ਲਾਈਵ ਸ਼ੋਅ ਲਈ ਪ੍ਰੋਗਰਾਮ ਨੋਟੇਨਸ਼ਨ ਕੋਸਮੈਟਿਕਸ ਪਾਕਿਸਤਾਨ ਦਾ ਪ੍ਰੋਗਰਾਮ ਸਪਾਂਸਰ ਕੇ ਸੀ ਨੋਟੇਨਸ਼ਨ ਵਿਟਾਮਿਨ ਸੀ ਫੇਸ ਵਾਸ਼ ਇਨਸ਼ਲਾ ਸੀ ਜਮਾ ਗੁਲ ਗੁਲਾਬ ਰਿਤ ਨੂੰ ਕੋ ਡੀਰ ਜੋ ਤੀ ਸੀ ਮਿਸ ਰਾਜ ਸੀ ਡੀਰ ਸੰ ਖਲਕ ਪੁਛਤਨ ਕਿ ਸੀ ਬਾਈਕ ਕਲਾ ਬਰੂਸੀ ਕਲਾ ਬਨੋ ਰੂ ਸੀ ਨੋ ਇਨਸ਼ਲਾ ਸੀ ਕਮਿੰਗ ਸੂਨ ਜ਼ਦਰ ਤਦਾਉ ਆਏ ਹਾਂ ਜੋ ਇਨਸ਼ਲਾ ਸੁਮ ਰਜ਼ਰ ਵਿਜ਼ੀ ਜ਼ਮਗ ਦਗਾ ਵਿਟਾਮਿਨ ਸੀ ਫੇਸ ਵਾਸ਼ ਕਮ ਦੇ ਕਨਾ ਬਰੋ ਰੋ ਸੀ ਖਾਸ ਸੀ ਮੈਂ ਬਤਾ ਸੀ ਸੀ ਮਲਾਵੇ ਸੀ ਨਿਤਨ ਖੰਦੂਨ ਮਜ਼ੀ ਅਖਲੇ ਸੀ।

0: ਹਾਂ ਚੌਕੀਦਾਰ, ਕਿਵੇਂ ਹਾਲ ਹੈ?
1: ਖੈਰ, ਤੁਸੀਂ? ਅਸੀਂ ਚੰਗੀ ਹੈ।
0: ਤੂੰ ਸੁਣਾ, ਆਪਣਾ ਹਾਲ ਸੁਣਾ। ਦੀਵਾਰ ਕਿਵੇਂ ਲੰਘਾ ਜਾਈ
1: ਯਾਰ? ਮਾਸ਼ਾਅੱਲਾ, ਚੰਗਾ ਗੁਜ਼ਰ ਗਈ ਹੈ।
0: ਤੁਹਾਡੇ ਨਾਲ ਅਸਾਂ ਹੁਣ ਤੇ ਪਾਂਪੀ ਚ ਪ੍ਰੋਗਰਾਮ ਉਹ ਮੁਲਾਕਾਤ ਕਰੇ ਸੁ।
1: ਹਾਂ, ਇਨਸ਼ਾਅੱਲਾ ਕਰੇ ਸੁ, ਇਨਸ਼ਾਅੱਲਾ।
0: ਹਾਂ, ਕਿਹੜੇ ਪੰਮ ਤੇ ਤੂੰ?
1: ਜੀ, ਮੈਂ ਰਣਵਾਲ ਤੇ ਹੁਣ।
0: ਰਣਵਾਲ ਤੇ ਹੁੰਦੇ ਤੇ ਮਾਸ਼ੀ ਚੱਕਾਂ ਦੇ ਨਹੀਂ ਲਾਂਦੇ? ਅੱਛਾ, ਤੂੰ ਮੇਰੇ ਕੋਲ ਕਿਹੜੇ ਸਰਾਇਕੀ ਗਾਣੇ ਦਾ ਫਰਮਾਇਸ਼ ਕਰੇ ਸੇ? ਬੜੀ ਮਿਹਰਬਾਨੀ ਜੀ, ਸ਼ੁਕਰੀਆ।